0: ਮੈਂ ਦੋਗਾ ਖੋਲਣ ਹੋ ਮੈਂ ਜਾਰੂ ਕੁੱਤੀ ਸਾਰੋ ਅੱਛੀ ਦੋਗਾ ਖੋਲਣ ਪੁੱਛ ਕੇ ਮੈਂ ਦੋਗਾ ਖੋਲਣ ਹੋ ਬਾਹਰੇ ਜਾਰੋ ਕੁੱਤੀ ਸਾਰੋ ਮਰਨ ਲਾਗੇ ਹੋ
1: ਕਿ ਹੋ ਆ ਤੂੰ ਦੋਗਾ ਖੋਲਦੇ ਖੋਲਦੀ ਨਾ ਇੱਕ ਦਿਨ ਹੋਇਨਾ ਦੋ ਦਿਨ ਹੋਇਨਾ ਕੰਨੇ ਮਾਤੇ ਕੋ ਛ ਮਾਤੇ ਕੋ ਛ ਕੁੱਤੀ ਢੋਕ ਨਾ ਸਾਇਗੋ ਕੁੱਕੂ ਕੋ ਝੋਲ
0: अब साथी भाई भेदा केरी हल्का दिने पर मैले खाको कोदोको झोल तिमीलाई के भयो न गर्यो गफ गफ गर्दै जाँदा दुई चार बोतल गयो दुख दुखको कुरा गर्दा आज रातो भयो
1: तिम्रो खुसी चल्छ यहाँ खोल्दिन भनेपछि खोल्दै खोल्दिन के सोचेछौ तिमीले मलाई साला